નમસ્કાર, એ આકાશવાણી એ ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਤਮਿਲਨਾਡੂ ਵਿਚ ਸੀ ਜੋਸਫ ਵਿਜੇ ਦੀ ਅਗਵਾਈ ਵਾਲੀ ਤਮਿਲਨਾਡੂ ਵਿਤਰੀ ਕੜਗਮ ਸਰਕਾਰ ਨੇ ਤਮਿਲਨਾਡੂ ਵਿਧਾਨ ਸਭਾ ਵਿਚ ਭਰੋਸੇ ਦਾ ਵੋਟ ਹਾਸਲ ਕਰ ਲਿਆ ਹੈ। ਆਲ ਇੰਡੀਆ ਐਨ ਆਰ ਕਾਂਗਰਸ ਦੇ ਨੇਤਾ ਐਨ ਰੰਗਾਸਾਮੀ ਨੇ ਅੱਜ ਰਿਕਾਰਡ ਪੰਜਵੀਂ ਵਾਰ ਪੁਡੂਚੇਰੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਸਰਕਾਰ ਨੇ ਸੋਨੇ ਤੇ ਹੋਰ ਕੀਮਤੀ ਧਾਤਾਂ ਤੇ ਦਰਾਮਦੀ ਮਹਿਸੂਲ ਵਧਾ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਰੱਖਿਆ ਬਲਾਂ ਵਿਚ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਸਰਕਾਰੀ ਨੌਕਰੀਆਂ ਵਿਚ ਅਗਨੀਵੀਰਾਂ ਲਈ ਰਾਖਵਾਂਕਰਨ ਨੀਤੀ ਬਣਾਈ ਜਾਏਗੀ ਤੇ ਵਿਦੇਸ਼ ਮੰਤਰਾਲੇ ਨੇ ਕੈਲਾਸ਼ ਮਾਨਸਰੋਵਰ ਯਾਤਰਾ ਕਰਨ ਦੇ ਇਛੁੱਕ ਲੋਕਾਂ ਨੂੰ ਇਸ ਮਹੀਨੇ ਦੀ 19 ਤਰੀਕ ਤੋਂ ਪਹਿਲਾਂ ਅਰਜ਼ੀਆਂ ਦੇਣ ਲਈ ਕਿਹਾ ਹੈ। ਤਮਿਲਨਾਡੂ ਵਿਚ ਸੀ ਜੋਸਫ ਵਿਜੇ ਦੀ ਅਗਵਾਈ ਵਾਲੀ ਤਮਿਲਨਾਡੂ ਵਿਤਰੀ ਕੜਗਮ ਸਰਕਾਰ ਨੇ ਤਮਿਲਨਾਡੂ ਵਿਧਾਨ ਸਭਾ ਵਿਚ ਭਰੋਸੇ ਦਾ ਵੋਟ ਹਾਸਲ ਕਰ ਲਿਆ ਹੈ। 144 ਵਿਧਾਇਕਾਂ ਨੇ ਸਰਕਾਰ ਦੇ ਹੱਕ ਵਿਚ ਵੋਟ ਪਾਈ, ਜਦੋਂ ਕਿ 22 ਵਿਧਾਇਕਾਂ ਨੇ ਭਰੋਸੇ ਦੇ ਮਤੇ ਦੇ ਵਿਰੋਧ ਵੋਟ ਕੀਤੀ। ਸਦਨ ਵਿਚ ਸਰਕਾਰ ਨੂੰ ਸਪਸ਼ਟ ਬਹੁਮਤ ਪ੍ਰਾਪਤ ਹੋ ਗਿਆ। ਮੁੱਖ ਵਿਰੋਧੀ ਪਾਰਟੀ DMK ਨੇ ਕਾਰਵਾਈ ਦੌਰਾਨ ਵਿਧਾਨ ਸਭਾ ਵਿਚੋਂ ਵਾਕਆਊਟ ਕਰ ਦਿੱਤਾ। ਤਮਿਲਨਾਡੂ ਦੇ ਰਾਜਪਾਲ ਰਾਜਿੰਦਰ ਵਿਸ਼ਵਨਾਥ ਅਰਲੀਕਰ ਨੇ ਸ੍ਰੀ ਵਿਜੇ ਨੂੰ ਸਦਨ ਵਿਚ ਆਪਣਾ ਬਹੁਮਤ ਸਾਬਤ ਕਰਨ ਲਈ ਕਿਹਾ ਸੀ, ਕਿਉਂਕਿ ਉਨ੍ਹਾਂ ਦੀ ਪਾਰਟੀ ਹਾਲ ਹੀ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਸਿਰਫ 108 ਸੀਟਾਂ ਹਾਸਲ ਕਰ ਸਕੀ ਸੀ। ਆਲ ਇੰਡੀਆ ਐਨ ਆਰ ਕਾਂਗਰਸ ਦੇ ਨੇਤਾ ਐਨ ਰੰਗਾਸਾਮੀ ਨੇ ਅੱਜ

पंजवी बार पुडुचेरी दे मुख्यमंत्री वजो सहु चुकी। लोक निवास विखे हो एक समारोह विच पुडुचेरी दे उपराज्यपाल के कैलाश नाथन ने उन्हां नूं अहुदे ते सरकारी भेत गुप्त रखण दी सहु चुकाई। इस समारोह विच आल इंडिया एनआर कांग्रेस दे मल्लाडी कृष्णा राव अते भाजपा दे ए नमा सिवियम ने भी मंत्री वजो सहु चुकी। मौजूद लोगों में भाजपा के राष्ट्रीय प्रधान नितिन नवीन, भाजपा के राष्ट्रीय जनरल सकत्र संगठन बीएल संतोष, राज भाजपा प्रधान वीपी रामलिंगम, अधिकारी ते पार्टी आगू शामिल सन। सरकार ने सोने ते होर कीमती धातां ते दरामदी महसूल बधा दिता है जो अज तो लागू हुए। एक बयान विच खजाना मंत्रालय ने कहा कि सोने ते चांदी की भाल ते 5% जदों की प्लैटिनम की भाल ते 5.4% महसूल लगेगा। प्रधानमंत्री नरेंद्र मोदी ने हाल ही दे घरेलू दौरे दौरान अपने काफले दे आकार नूं काफी घटा दिता है जदों कि विशेष सुरक्षा समूह एसपीजी प्रोटोकॉल अधीन लाजमी सारे जरूरी सुरक्षा प्रबंधा नूं बरकरार रखा है। हल्कियां मुताबिक प्रधानमंत्री दे काफिले विच वाहनां दी गिनती विच कमी उन्हां दे गुजरात ते आसाम दे हालिया दौरे दौरान लागू कीती गई सी। एह कदम प्रधानमंत्री वल्लों नागरिकां नूं पछमी एशिया संकट दरमियान दरामद कीते ईंधन ते निर्भरता घटा के अते चुगिरदे पक्खों निरंतर रहण योग विकल्प अपनाउंदिआं आर्थिक लचकीलेपण विच योगदान पाउण दीआं 7 अपीलां दे संबंध विच चुक्या गया। केंद्रीय गृह मंत्री अमित शाह ने भी अपने काफिले का आकार घटा के इस नूं अद्धे तों भी घट कर दिता है। उत्तर प्रदेश, मध्य प्रदेश अते दिल्ली दे मुख्यमंत्रियों ने मंत्रियों विधायकों ते जनप्रतिनिधियों वल्लों सरकारी वाहनों की वरतों घटाउण दे उपावां दा ऐलान कीता है। उत्तर प्रदेश दे मुख्यमंत्री योगी आदित्यनाथ ने मुख्यमंत्री मंत्रियों ते होर अधिकारियों दे वाहनों दे बेड़े विच 50% कटौती करन दे आदेश दित्ते ने अते इह निर्देश भी दित्ते ने कि सरकारी काफलियां तों बेलोड़े वाहन हटाए जाण। प्रधानमंत्री नरेंद्र मोदी ने 1998 विच इसे दिन भारत वल्लों कीतियां गईयां परमाणु परखा नूं याद कीता है। सोशल मीडिया ते संस्कृत सोलोक सुभाष चितम सांझा करदे होए प्रधानमंत्री ने कहा कि इन्हां परमाणु परखा ने देश दे अटुट इरादे नूं दर्शाया। श्री मोदी ने कहा कि परखा तों बाद पूरी दुनिया ने भारत ते दबाव पाया पर भारत ने साबित कर दिता कि कोई भी शक्ति इस नूं काबू नहीं कर सकदी। राष्ट्रपति द्रौपदी मुर्मू ने आज राष्ट्रपति भवन विखे साबका राष्ट्रपति फखरुद्दीन अली अहमद नूं उन्हां दे जन्मदिन ते फुल्लां नाल श्रद्धांजलि भेंट कीती। फखरुद्दीन अली अहमद ने देश दे 5वें राष्ट्रपति वजों सेवा निभाई ते 24 अगस्त 1974 तों 11 फरवरी 1977 नूं अपने देहांत तक इस अहुदे ते रहे। अजिहे पहले राष्ट्रपति सन जिन्हां दा अहुदे ते रहिंदिआं देहांत होया सी। केंद्रीय जांच ब्यूरो सीबीआई ने लुड़िंदे भगौड़े प्रभदीप सिंह दी अजरबाईजान तो सफलता नाल भारत हवालगी नूं यकीनी बनाया। सीबीआई ने यह कार्रवाई विदेश मंत्रालय, गृह मंत्रालय ते दिल्ली पुलिस नाल तालमेल करके कीती। सीबीआई ने कहा कि प्रभदीप नवी दिल्ली दे स्पेशल सेल पुलिस थाने विच नशीलियां दवाईयां ते मनोरोगी पदार्थ एनडीपीएस कानून दीआं वख-वख धाराव तहत दर्ज एक मामले विच लुड़िंदा सी। इस मामले विच वड्डी मात्रा विच नशीले पदार्थ बरामद कीते गए सन अते कई सह दोषियों नूं गिरफ्तार ਕੀਤਾ ਗਿਆ ਸੀ। सीबीआई ने कहा कि प्रभदीप इस ड्रग रैकेट का मुख प्रबंधक सी। पिछले कुछ साल 160 तो वध लुड़िंदे अपराधियों नूं सफलता नाल भारत हवालगी की गई है। ए खबरां तुसी आकाशवाणी तो सुन रहे हो। साडा एक्स हैंडल है @EIRRNU जलंधर, साडा फेसबुक पेज है RNU-EIR जलंधर, यूट्यूब ते साडा चैनल है @EIR जलंधर। पंजाब सरकार ने रक्षा बलों विच अपना कार्यकाल पूरा होने तो बाद सरकारी नौकरियों विच अग्निवीरां लई राखवाकरण नीति बनाउण दा फैसला कीता है। इस लई रूपरेखा ते ढांचे नूं समाबद्ध ढंग नाल अंतिम रूप देण लई सीनियर सिविल ते पुलिस अधिकारियों दी कुछ शक्तिशाली कमेटी दा गठन कीता गया है। मुख मंत्री भगवंत सिंह मान ने राखवाकरण वधाउण नूं सिद्धांतक तौर ते प्रवानगी दे दित्ती है तां जो इह सिखलाई प्राप्त ते अनुशासित नौजवान पंजाब दे समाजिक ते आर्थिक विकास दा इक अनिखणवा अंग बन सकन। कहा कि उन्हां दीआं सेवावां नूं पंजाब पुलिस, जंगलात गार्ड, अग बचाओ सेवावां, जेलां, होमगार्ड ते सरकार दे कई होर विंगां विच प्रभावशाली ढंग नाल वरत्या जा सकदा है। विदेश मंत्री डॉ एस जयशंकर ने अज सवेरे चिली दे विदेश मंत्री फ्रांसिस्को पेरेज मैककेना नाल मुलाकात कीती। श्री जयशंकर ने एक सोशल मीडिया पोस्ट विच दस्सिया कि दोवां नेतावां ने बाजारां ते स्रोतियां विच भिन्नता लियाउण, तरजीही वस्तां दी दरामद नूं वधाउण अते सेवावां दी आर्थिकता नूं सुचारू बनाउण लई दवल्ले सहयोग नूं मजबूत करन ते चर्चा कीती। श्री फ्रांसिस्को कल तों शुरू होण वाली ब्रिक्स विदेश मंत्रियां दी दो रोजा मीटिंग विच शामिल होण लई भारत आए ने।
ਇੰਡੋਨੇਸ਼ੀਆਈ ਵਿਦੇਸ਼ ਮੰਤਰੀ ਸੁਗਿਯੋਨੋ ਅੱਜ ਸਵੇਰੇ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚੇ। ਉਹ ਕੱਲ੍ਹ ਤੋਂ ਸ਼ੁਰੂ ਹੋ ਰਹੀ 2 ਦਿਨਾਂ ਬ੍ਰਿਕਸ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿਚ ਹਿੱਸਾ ਲੈਣ ਲਈ ਭਾਰਤ ਦਾ ਦੌਰਾ ਕਰ ਰਹੇ ਨੇ। ਇਸ ਮੀਟਿੰਗ ਦੀ ਪ੍ਰਧਾਨਗੀ ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਕਰਨਗੇ। ਬ੍ਰਿਕਸ ਦੇ ਵਿਦੇਸ਼ ਮੰਤਰੀ ਅਤੇ ਮੈਂਬਰ ਤੇ ਭਾਈਵਾਲ ਦੇਸ਼ਾਂ ਦੇ ਵਫਦ ਦੇ ਮੁਖੀ ਮੀਟਿੰਗ ਵਿਚ ਹਿੱਸਾ ਲੈਣਗੇ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕਰਨਗੇ। ਮੀਟਿੰਗ ਦੌਰਾਨ ਬ੍ਰਿਕਸ ਮੈਂਬਰ ਦੇਸ਼ਾਂ ਦੇ ਵਿਦੇਸ਼ ਮੰਤਰੀ ਆਪਸੀ ਹਿੱਤ ਦੇ ਆਲਮੀ ਤੇ ਖੇਤਰੀ ਮੁੱਦਿਆਂ ਤੇ ਵਿਚਾਰ ਵਟਾਂਦਰਾ ਕਰਨਗੇ। ਵਿਦੇਸ਼ ਮੰਤਰਾਲੇ ਨੇ ਕੈਲਾਸ਼ ਮਾਨਸਰੋਵਰ ਯਾਤਰਾ ਕਰਨ ਦੇ ਇਛੁੱਕ ਲੋਕਾਂ ਨੂੰ ਇਸ ਮਹੀਨੇ ਦੀ 19 ਤਰੀਕ ਤੋਂ ਪਹਿਲਾਂ ਅਰਜ਼ੀ ਦੇਣ ਦੀ ਅਪੀਲ ਕੀਤੀ ਏ। ਇਸ ਯਾਤਰਾ ਲਈ ਰਜਿਸਟ੍ਰੇਸ਼ਨ ਛੇਤੀ ਹੀ ਬੰਦ ਹੋ ਰਹੀ ਏ। ਇਛੁੱਕ ਬਿਨੈਕਾਰ ਅਧਿਕਾਰਤ ਵੈਬਸਾਈਟ kmy.gov.in ਰਾਹੀਂ ਹੋਰ ਜਾਣਕਾਰੀ ਪ੍ਰਾਪਤ ਕਰ ਸਕਦੇ ਨੇ ਅਤੇ ਰਜਿਸਟਰ ਵੀ ਕਰ ਸਕਦੇ ਨੇ। ਮੁਲਾਇਮ ਸਿੰਘ ਯਾਦਵ ਦੇ ਛੋਟੇ ਪੁੱਤਰ ਤੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਦੇ ਮਤਰੇ ਭਰਾ ਪ੍ਰਤੀਕ ਯਾਦਵ ਦਾ 38 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਐ। ਉਨ੍ਹਾਂ ਨੂੰ ਲਖਨਊ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਉਨ੍ਹਾਂ ਦੀ ਪਤਨੀ ਅਪਰਣਾ ਬਿਸ਼ ਯਾਦਵ ਬੀਜੇਪੀ ਦੇ ਮੈਂਬਰ ਨੇ ਅਤੇ ਮੌਜੂਦਾ ਸਮੇਂ ਵਿਚ ਰਾਜ ਮਹਿਲਾ ਕਮਿਸ਼ਨ ਦੇ ਉਪ ਚੇਅਰਪਰਸਨ ਨੇ। ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਪ੍ਰਤੀਕ ਯਾਦਵ ਦੇ ਦੇਹਾਂਤ ਤੇ ਡੂੰਘਾ ਦੁੱਖ ਪ੍ਰਗਟ ਕੀਤਾ। ਇਕ ਸੋਸ਼ਲ ਮੀਡੀਆ ਪੋਸਟ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਪ੍ਰਤੀਕ ਯਾਦਵ ਦਾ ਅਚਾਨਕ ਦੇਹਾਂਤ ਬੇਹੱਦ ਦੁਖਦਾਈ ਏ। ਮੁੱਖ ਮੰਤਰੀ ਨੇ ਉਨ੍ਹਾਂ ਦੇ ਪਰਿਵਾਰ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕੀਤੀ। ਨੀਟ ਯੂਜੀ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਦੇ ਕਥਿਤ ਤੌਰ ਤੇ ਲੀਕ ਹੋਣ ਦੇ ਮਾਮਲੇ ਦੀ ਜਾਂਚ ਲਈ ਕੇਂਦਰੀ ਜਾਂਚ ਬਿਊਰੋ ਸੀਬੀਆਈ ਦੀ ਇਕ ਟੀਮ ਜੈਪੁਰ ਪਹੁੰਚ ਗਈ ਏ। ਟੀਮ ਨੇ ਰਾਜਸਥਾਨ ਪੁਲਿਸ ਦੇ ਵਿਸ਼ੇਸ਼ ਆਪਰੇਸ਼ਨ ਗਰੁੱਪ SOG ਵੱਲੋਂ ਹਿਰਾਸਤ ਵਿਚ ਲਏ ਗਏ ਕਈ ਲੋਕਾਂ ਤੋਂ ਪੁੱਛਗਿੱਛ ਕੀਤੀ ਏ। ਜਾਂਚ ਦੇ ਹਿੱਸੇ ਵਜੋਂ SOG ਨੇ ਸੀਕਰ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿਚ ਵੀ ਲੋਕਾਂ ਤੋਂ ਪੁੱਛਗਿੱਛ ਕੀਤੀ ਏ। IPL ਕ੍ਰਿਕਟ ਵਿਚ ਅੱਜ ਰਾਏਪੁਰ ਵਿਚ ਰਾਇਲ ਚੈਲੰਜਰਸ ਬੰਗਲੌਰੀ ਦਾ ਮੁਕਾਬਲਾ ਕੋਲਕਾਤਾ ਨਾਈਟ ਰਾਈਡਰਸ ਨਾਲ ਹੋਏਗਾ। ਇਹ ਮੈਚ ਸ਼ਾਮੀ 7:30 ਵਜੇ ਸ਼ੁਰੂ ਹੋਏਗਾ। ਬੀਤੀ ਰਾਤ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਚ ਗੁਜਰਾਤ ਟਾਈਟਨਸ ਨੇ ਸਨਰਾਈਜ਼ਰਸ ਹੈਦਰਾਬਾਦ ਨੂੰ 82 ਦੌੜਾਂ ਨਾਲ ਹਰਾ ਕੇ ਅੰਕ ਸੂਚੀ ਵਿਚ ਸਿਖਰਲਾ ਸਥਾਨ ਹਾਸਲ ਕਰ ਲਿਐ। ਆਖਿਰ ਵਿਚ ਇਸ ਬੁਲੇਟਿਨ ਦੀਆਂ ਖਾਸ ਖਾਸ ਖਬਰਾਂ ਇਕ ਵਾਰ ਫੇਰ। ਤਮਿਲਨਾਡੂ ਵਿਚ ਸੀ ਜੋਜ਼ਫ ਵਿਜੇ ਦੀ ਅਗਵਾਈ ਵਾਲੀ ਤਮਿਲਨਾਡੂ ਵੇਤਰੀ ਕੜਗਮ ਸਰਕਾਰ ਨੇ ਤਮਿਲਨਾਡੂ ਵਿਧਾਨ ਸਭਾ ਵਿਚ ਭਰੋਸੇ ਦਾ ਵੋਟ ਹਾਸਲ ਕਰ ਲਿਐ। ਆਲ ਇੰਡੀਆ NR ਕਾਂਗਰਸ ਦੇ ਨੇਤਾ ਐਨ ਰੰਗਾਸਾਮੀ ਨੇ ਅੱਜ ਰਿਕਾਰਡ 5ਵੀਂ ਵਾਰ ਪੁਡੂਚੇਰੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਸਰਕਾਰ ਨੇ ਸੋਨੇ ਤੇ ਹੋਰ ਕੀਮਤੀ ਧਾਤਾਂ ਤੇ ਦਰਾਮਦੀ ਮਹਿਸੂਲ ਵਧਾ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਰੱਖਿਆ ਬਲਾਂ ਵਿਚ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਸਰਕਾਰੀ ਨੌਕਰੀਆਂ ਵਿਚ ਅਗਨੀਵੀਰਾਂ ਲਈ ਰਾਖਵਾਂਕਰਨ ਨੀਤੀ ਬਣਾਈ ਜਾਏਗੀ ਤੇ ਵਿਦੇਸ਼ ਮੰਤਰਾਲੇ ਨੇ ਕੈਲਾਸ਼ ਮਾਨਸਰੋਵਰ ਯਾਤਰਾ ਕਰਨ ਦੇ ਇਛੁੱਕ ਲੋਕਾਂ ਨੂੰ ਇਸ ਮਹੀਨੇ ਦੀ 19 ਤਰੀਕ ਤੋਂ ਪਹਿਲਾਂ ਅਰਜ਼ੀਆਂ ਦੇਣ ਲਈ ਕਿਹਾ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਸ਼ਾਮ 6:20 ਤੇ ਹੋਏਗਾ। ਨਮਸਕਾਰ।